0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sono Radio Network, Qatar's number one Asian radio network.

0: ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।
1: ਕਿਉਂਕਿ

ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਦੇਖੋ ਯਾਰ ਨਾ ਇੰਟਰਨੈਟ ਪੇ ਸੋਸ਼ਲ ਮੀਡੀਆ ਪੇ ਜੋ ਹੈ ਨਾ ਵੋ ਅਲੱਗ ਅਲੱਗ ਤਰ੍ਹਾਂ ਕੇ ਪ੍ਰਾਣੀ ਜੋ ਹੈ ਵੋ ਆਤੇ ਹੈ ਇੱਕ ਤਰ੍ਹਾਂ ਕੇ ਪ੍ਰਾਣੀ ਇਹ ਵੀ ਆਤੇ ਹੈ ਕਿ ਜਬ ਵੋ ਆਪਕੋ ਫੋਲੋ ਕਰਤੇ ਹੈ ਰਾਈਟ ਵੋ ਫੋਲੋ ਬੈਕ ਅਗਰ ਆਪਨੇ ਨਹੀਂ ਕੀਆ ਤੋ ਵੋ ਬਾਰ ਬਾਰ ਆਪਕੋ ਫੋਲੋ ਕਰੇਂਗੇ ਅਨਫੋਲੋ ਕਰੇਂਗੇ ਫੋਲੋ ਕਰੇਂਗੇ ਅਨਫੋਲੋ ਕਰੇਂਗੇ ਮਤਲਬ ਮੈਂ ਉਨ ਲੋਗੋ ਸੇ ਇਹ ਚੀਜ਼ ਬੋਲਣਾ ਚਾਹੂੰਗੀ ਕਿ ਜਬ ਆਪ ਕਿਸੀ ਕੋ ਫੋਲੋ ਕਰਤੇ ਹੋ ਨਾ ਦੋਸਤ ਤੋ ਸਾਹਮਣੇ ਵਾਲੇ ਕੋ ਪਤਾ ਲੱਗ ਜਾਤਾ ਹੈ ਅਗਰ ਵੋ ਆਪਕੇ ਫੋਲੋ ਅਨਫੋਲੋ ਬੈਕ ਕਰਨੇ ਸੇ ਆਪ ਆਪਣੀ ਔਰ ਬੇਇੱਜ਼ਤੀ ਕਰਾ ਰਹੇ ਹੋ ਸੋ ਅਗਰ ਆਪਕੋ ਕਿਸੀ ਕੋ ਫੋਲੋ ਕਰਨਾ ਹੈ ਤੋ ਕਰ ਲੀਜੀਏ ਲੇਕਿਨ ਆਪ ਉਸੇ ਯੇ ਐਕਸਪੈਕਟ ਕਰ ਰਹੇ ਹੋ ਕਿ ਵੋ ਵੀ ਆਪਕੋ ਫੋਲੋ ਬੈਕ ਕਰੇ ਉਸਕੇ ਬਾਅਦ ਆਪ ਯੇ ਵਾਲੀ ਹਰਕਤੇ ਕਰ ਰਹੇ ਹੋ ਫੋਲੋ ਅਨਫੋਲੋ ਵਾਲੀ ਭਾਈ ਸਭ ਕੋ ਪਤਾ ਲੱਗਤਾ ਹੈ ਯਾਰ ਐਸੀ ਹਰਕਤੇ ਨਾ ਕੀ ਕਰ ਰਹੇ ਹੈ ਉਹਦੇ ਨਾ ਬੁਲਾਤੀ ਸੁਪਨੇ ਹਾਏ

ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਇੱਕ ਨੰਬਰ ਗਾਣੇ ਤੁਹਾਨੂੰ ਸੁਣਾ ਦਿੱਤੇ ਇੰਨੀਆਂ ਸਾਰੀਆਂ ਗੱਲਾਂ ਕਰ ਲਈਆਂ ਦਿਲ ਲਗਾ ਦਿੱਤਾ ਤੁਹਾਡਾ ਹੈ ਨਾ ਚਲੋ ਫਿਰ ਹੁਣ ਸਿਮਰਨ ਕੌਰ ਦੇ ਇੱਥੋਂ ਕੱਢੀ ਵਾਲਾ ਟਾਈਮ ਆ ਗਿਆ ਜਦੋਂ ਮੈਂ ਪੰਜਾਬੀ ਬੋਲਣੀ ਚਾਲੂ ਕਰਦੀ ਹਾਂ ਫਿਰ ਮੈਂ ਚੁੱਪ ਹੀ ਨਹੀਂ ਕਰਦੀ ਆਵਾਂ ਹਿੰਦੀ ਵੇ ਮੁਝੇ ਆਉਣਾ ਹੈ ਇਹ ਮੁਝੇ ਯਾਦ ਰੱਖਣਾ ਚਾਹੀਏ ਨਾ ਜ਼ਿਆਦਾ ਸਾਰੇ ਲੋਕ ਜੋ ਹੈ ਉਹ ਨਹੀਂ ਸਮਝ ਪਾਤੇ ਲੇਕਿਨ ਪੰਜਾਬੀ ਔਰ ਹਿੰਦੀ ਵੈਸੇ ਸੇਮ ਸੇਮ ਹੋਤੀ ਹੈ ਕੁਛ ਕੁਛ ਵਰਡ ਜੋ ਐਸੇ ਕੜਕ ਹੋਤੇ ਹੈ ਥੋੜੇ ਸੇ ਠੇਠ ਹੋਤੇ ਹੈ ਜੋ ਨਹੀਂ ਸਮਝ ਲਗਤੇ ਹੈ ਲੇਕਿਨ ਕੋਈ ਬਾਤ ਨਹੀਂ ਮੈਂ ਆਪ ਲੋਗੋਂ ਕਾ ਪੂਰਾ ਧਿਆਨ ਰੱਖਤੀ ਹੂੰ ਅਭੀ ਚਾਰ ਘੰਟੇ ਆਪ ਲੋਗੋਂ ਕਾ ਧਿਆਨ ਰੱਖ ਲਿਆ ਅਬ ਇਹ ਧਿਆਨ ਜੋ ਹੈ ਉਹ ਸੀਧਾ ਮੈਂ ਸੈਟਰਡੇ ਕੋ ਰੱਖਣੇ ਵਾਲੀ ਹੂੰ ਆਪ ਲੋਗੋਂ ਕਾ ਕੱਲ ਫਰਾਈਡੇ ਆਪਣੀ ਛੁੱਟੀ ਹੈ ਯਾਰ ਐਸ਼ ਕਰੇਂਗੇ ਮਤਲਬ ਦੁਪਹਿਰੀ ਮੇ ਠੰਡਾ ਠੰਡਾ ਤਰਬੂਜ ਖਾਣੇ ਵਾਲੀ ਹੂੰ ਮੇਰਾ ਬੜਾ ਮਨ ਹੈ ਯਾਰ ਵਾਟਰਮੈਲਨ ਕੇ ਉੱਪਰ ਨਮਕ ਲਗਾ ਕੇ ਆਫਟਰਨੂਨ ਮੇ ਖਾਣਾ ਯਾਰ ਬਚਪਨ ਮੇ ਖਾਤੇ ਥੇ ਲੇਕਿਨ ਵੋ ਕਟਵਾ ਕੇ ਲਾਣਾ ਪੜੇਗਾ ਮੁਝੇ ਕਿਉਂਕਿ ਮੁਝੇ ਕਾਟਣਾ ਨਹੀਂ ਆਤਾ ਹੈ ਸੋ ਯਾਰ ਨਹੀਂ ਆਤਾ ਹੈ ਮੁਝੇ ਲਾਈਫ ਮੇ ਓਕੇ ਚਲੋ ਫਿਰ ਕਦੇ ਵੀ ਦਰਵਾਜ਼ ਕਰਦੇ ਰਹੋ ਚਿਹਰੇ ਤੇ ਵੱਡੇ ਵਾਲੀ ਸਮਾਈਲ ਰੱਖੋ ਕਿਸੇ ਦਾ ਦਿਲ ਮਤ ਦੁਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਰਕਲੋ